0: ਜਾਦੂਰੀ ਜ਼ਿੰਦਗਾਨੀ ਓ ਮੇਰੀ ਜਾਨ,
1: ਜਾਦੂਰੀ ਹੈ ਜ਼ਿੰਦਗਾਨੀ ਓ ਮੇਰੀ ਜਾਨ,
0: ਚਮਕ ਚਮਕ ਚਮਕ ਚਮਕ ਚਮਕ ਹਾ ਓ ਹਾ
1: ਜ਼ਿੰਦਗੀ ਹੈ ਇਹ।